ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ ਵਿਸ਼ੇ 'ਤੇ ਰਿਟਾਇਰਡ ਪ੍ਰਿੰਸੀਪਲ ਡਾਕਟਰ ਸਵਿਤਾ ਸਿਆਲ ਦੇ ਨਾਲ ਕੀਤੀ ਗੱਲਬਾਤ, ਅਤੇ ਇਸ ਤੋਂ ਇਲਾਵਾ ਕੁਝ ਸ਼ਬਦ ਵੀ ਸਰਵਣ ਕਰਵਾਏ ਜਾਣਗੇ। ਪਰ ਇਸ ਤੋਂ ਪਹਿਲਾਂ ਗੱਲ ਕਰਾਂਗੇ ਵਰਲਡ ਹੈਬੀਟੇਟ ਡੇ ਯਾਨੀ ਕਿ ਵਿਸ਼ਵ ਆਵਾਸ ਦਿਵਸ ਦੀ। ਇਹ ਦਿਵਸ ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਾਫ਼ ਸੁਥਰੇ ਅਤੇ ਟਿਕਾਊ ਆਵਾਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਮਕਾਨ ਸਿਰਫ ਇੱਟਾਂ ਵੱਟਿਆਂ ਨਾਲ ਬਣਾਈ ਹੋਈ ਇਮਾਰਤ ਨਹੀਂ ਹੁੰਦੀ, ਬਲਕਿ ਇਸ 'ਚ ਇਨਸਾਨ ਦੀਆਂ ਸੱਧਰਾਂ ਪਾਲਦੀਆਂ ਨੇ ਅਤੇ ਘਰ ਇਨਸਾਨ ਦੀ ਬੁਨਿਆਦੀ ਜ਼ਰੂਰਤ ਵੀ ਹੈ। ਇਸ ਦੇ ਨਾਲ ਹੀ ਘਰ ਸੁਰੱਖਿਆ, ਸਨਮਾਨ ਅਤੇ ਬਿਹਤਰ ਜੀਵਨ

ਦਾ ਆਧਾਰ ਵੀ ਹੈ। ਇਹ ਸੰਯੁਕਤ ਰਾਸ਼ਟਰ ਦੇ ਵੱਲੋਂ ਐਲਾਨੀ ਵਿਸ਼ਵ ਪੱਧਰੀ ਪਹਿਲ ਹੈ, ਜਿਸ ਦਾ ਉਦੇਸ਼ ਆਵਾਜ਼ ਦੇ ਮਹੱਤਵ ਨੂੰ ਦਰਸਾਉਣਾ ਹੈ। ਜੇ ਇਨਸਾਨ ਦਾ ਰਹਿਣ ਸਹਿਣ ਵਧੀਆ ਹੋਵੇਗਾ ਤਾਂ ਉੱਥੇ ਸਿੱਖਿਆ, ਮੈਡੀਕਲ ਸੁਵਿਧਾਵਾਂ ਅਤੇ ਹਰ ਸਹੂਲਤ ਮਿਲੇਗੀ, ਤਾਂ ਫਿਰ ਖੁਸ਼ੀਆਂ ਖੇੜੇ ਆਪ ਮੁਹਾਰੇ ਹੀ ਉੱਥੇ ਆ ਜਾਣਗੇ। ਕਿਉਂਕਿ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ ਅਤੇ ਅਧਿਆਪਕ ਬੱਚਿਆਂ 'ਚ

ਲੋਕਾਂ ਨੂੰ ਸਨਮਾਨ ਦੇਣ ਦੇ ਲਈ ਮਨਾਇਆ ਜਾਂਦਾ ਏ। ਇਹ ਦਿਨ ਹਰ ਸਾਲ 5 ਅਕਤੂਬਰ ਨੂੰ ਮਨਾਇਆ ਜਾਂਦਾ ਏ। ਯੂਨੈਸਕੋ ਨੇ ਸਾਲ 1994 'ਚ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ ਸੀ। ਜਿਸ ਤਰ੍ਹਾਂ ਦੁਨਿਆਵੀ ਸਿੱਖਿਆ ਦੇ ਲਈ ਸਾਨੂੰ ਅਧਿਆਪਕਾਂ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਹੀ ਰੂਹਾਨੀਅਤ ਬਾਰੇ ਜਾਣਨ ਦੇ ਲਈ ਸਾਨੂੰ ਗੁਰੂ ਦੀ ਜ਼ਰੂਰਤ ਪੈਂਦੀ ਏ। ਕਿਹਾ ਵੀ ਜਾਂਦਾ ਏ, ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ। ਅਤੇ ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਮਨਾਇਆ ਜਾ ਰਿਹਾ ਏ। ਗੁਰੂ ਨਾਨਕ ਦੇਵ ਜੀ ਨੇ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਪੂਰੀ ਦੁਨੀਆਂ ਨੂੰ ਉਤਾਰਿਆ ਸੀ। ਉਹਨਾਂ ਨੇ ਨਾ ਸਿਰਫ ਆਪਣੀ ਰੂਹਾਨੀਅਤ ਦੇ ਗਿਆਨ ਨਾਲ ਭੁੱਲੇ ਭਟਕੇ ਮਨੁੱਖਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਲੋਕਾਂ ਨੂੰ ਸਹੀ ਰਸਤਾ ਦਿਖਾਇਆ ਅਤੇ ਵਹਿਮਾਂ ਭਰਮਾਂ 'ਚੋਂ ਕੱਢਿਆ। ਉਹਨਾਂ ਦੀ ਬਾਣੀ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਏ। ਅਤੇ ਆਓ ਫਿਰ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ ਸ਼ਬਦ ਮੋਹਨ ਕਰ ਆਵੋ ਕਰੂੰ ਜੋ ਦੜੀਆਂ। ਬਾਣੀ ਏ ਗੁਰੂ ਅਰਜਨ ਦੇਵ ਜੀ ਦੀ।

0: ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਰਾਗੀ ਦੇ ਸਾਥੀਆਂ ਪਾਸੋਂ। ਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਰਿਟਾਇਰ ਪ੍ਰਿੰਸੀਪਲ ਡਾਕਟਰ ਸਵਿਤਾ ਸਿਆਲ ਦੇ ਨਾਲ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ ਵਿਸ਼ੇ ਤੇ ਕੀਤੀ ਗੱਲਬਾਤ। ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਪਰਵਿੰਦਰ ਕੌਰ।
1: 5 ਅਕਤੂਬਰ ਵਿਸ਼ਵ ਭਰ ਵਿੱਚ ਅਧਿਆਪਕਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਜੁੜੇ ਲੋਕਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਅੱਜ ਇਸ ਮੌਕੇ ਤੇ ਮੈਂ ਪਰਵਿੰਦਰ ਕੌਰ ਤੁਹਾਡੀ ਮੁਲਾਕਾਤ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਕਰਵਾਉਣ ਲਈ ਖਾਸ ਸ਼ਖਸੀਅਤ ਡਾਕਟਰ ਸਵਿਤਾ ਸਿਆਲ ਜੀ ਨੂੰ ਸੱਦਾ ਦਿੱਤਾ ਹੈ। ਸਵਿਤਾ ਸਿਆਲ ਜੀ ਰਿਟਾਇਰਡ ਪ੍ਰਿੰਸੀਪਲ ਰਹੇ ਨੇ ਤੇ ਅੱਜ ਵੀ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਨੇ। ਤੇ ਸਵਿਤਾ ਸਿਆਲ ਜੀ, ਤੁਹਾਡਾ ਸਾਡੇ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਪਰਵਿੰਦਰ ਜੀ, ਮੈਨੂੰ ਬੜਾ ਗਰਵ ਹੋ ਰਿਹਾ ਹੈ ਤੁਹਾਡੇ ਸਟੂਡੀਓ 'ਚ ਆ ਕੇ।
1: ਸਭ ਤੋਂ ਪਹਿਲਾਂ ਸਵਿਤਾ ਸਿਆਲ ਜੀ, ਅਸੀਂ ਤੁਹਾਨੂੰ ਤੁਹਾਡੇ ਬਾਰੇ ਹੀ ਪੁੱਛਣਾ ਚਾਹਾਂਗੇ। ਤੁਹਾਡੇ ਕੋਲ ਵੱਡਾ ਅਨੁਭਵ ਹੈ ਸਿੱਖਿਆ ਦੇ ਖੇਤਰ ਦਾ, ਤੁਸੀਂ ਆਪਣਾ ਅਨੁਭਵ ਜਿਹੜਾ ਹੈ ਸਾਡੇ ਸਰੋਤਿਆਂ ਜਾਂ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
2: ਹਾਂਜੀ ਪਰਵਿੰਦਰ ਜੀ, ਮੈਂ ਆਪਣਾ ਸਿੱਖਿਆ ਦੇ ਖੇਤਰ ਵਿੱਚ ਆਪਣਾ ਜਿਹਨੂੰ ਕਹੀਦਾ ਪਦਾਰਪਣ, ਪਹਿਲਾ ਮੇਰਾ ਜਿਹੜਾ ਕਦਮ ਸੀ ਸਿੱਖਿਆ ਦੇ ਖੇਤਰ 'ਚ, ਨਰਸਰੀ ਟੀਚਰ ਦੇ ਰੂਪ 'ਚ ਮੇਰਾ ਸੀਗਾ। ਉਸ ਤੋਂ ਬਾਅਦ ਮੈਂ ਕਾਫੀ ਸਕੂਲਾਂ 'ਚ ਕੰਮ ਕੀਤਾ, ਫਿਰ ਮੈਂ ਵਾਈਸ ਪ੍ਰਿੰਸੀਪਲ ਬਣੀ ਕਾਨਪੁਰ ਦੇ ਇੱਕ ਸਕੂਲ ਵਿੱਚ। ਉਸ ਤੋਂ ਬਾਅਦ ਮੈਂ ਫਿਰ ਗੁੜਗਾਓਂ ਆ ਗਈ, ਉੱਥੇ ਵੀ ਮੈਂ ਐਜ਼ ਪ੍ਰਿੰਸੀਪਲ ਕੰਮ ਕੀਤਾ। ਅਤੇ ਬਹੁਤ ਹੀ ਜਿਹਨੂੰ ਕਹੀਦਾ ਰੋਚਕ ਔਰ ਬਹੁਤ ਹੀ ਚੁਣੌਤੀਪੂਰਨ ਇਹ ਜਿਹੜਾ ਸਫ਼ਰ ਰਿਹਾ ਨਰਸਰੀ ਟੀਚਰ ਤੋਂ ਪ੍ਰਿੰਸੀਪਲ ਬਣਨ ਦਾ। ਬਹੁਤ ਅੱਛਾ ਲੱਗਦਾ ਸੀ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨਾਲ ਦਿਨ ਬਿਤਾਉਣਾ, ਔਰ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਜੁੜੇ ਹੋਏ ਨੇ ਆਪਣੇ ਕੁਲੀਗਸ ਨਾਲ ਗੱਲਬਾਤ ਕਰਨਾ, ਉਹਨਾਂ ਦੇ ਵਿਚਾਰ ਜਾਣਨਾ। ਔਰ ਕਹਿੰਦੇ ਨੇ ਕਿ ਕਿਸੇ ਦੇਸ਼ ਦਾ ਭਵਿੱਖ ਅਗਰ ਤੁਸੀਂ ਜਾਣਨਾ ਹੈ ਤਾਂ ਉਹਨਾਂ ਦੇ ਸਕੂਲਾਂ ਦਾ ਇੱਕ ਚੱਕਰ ਲਗਾਓ
1: ਜੀ,
2: ਕਿਉਂਕਿ ਕਿਸੇ ਦੇਸ਼ ਦਾ ਭਵਿੱਖ ਉਹਦੇ ਬੱਚੇ ਹੁੰਦੇ ਨੇ। ਔਰ ਬਿਲਕੁਲ ਜਿਹੜੇ ਕਹਿੰਦੇ ਨੇ ਨਾ, ਆਜ ਕੇ ਬੱਚੇ ਕੱਲ੍ਹ ਕੇ ਨੇਤਾ,
1: ਹਾਂਜੀ,
2: ਅਤੇ ਇਹ ਹੀ ਬੱਚੇ ਵੱਡੇ ਹੋ ਕੇ ਦੇਸ਼ ਸੰਭਾਲਦੇ ਨੇ। ਅਤੇ ਇਸ ਲਈ ਸਕੂਲਾਂ 'ਚ ਕਿਸ ਤਰ੍ਹਾਂ ਦੀ ਸ਼ਿਕਸ਼ਾ ਦਿੱਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਮੋਰਲ ਵੈਲਿਊਜ਼ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹਨਾਂ ਨੂੰ ਕਿੰਨਾ ਜ਼ਿੰਮੇਦਾਰ ਬਣਾਇਆ ਜਾ ਰਿਹਾ ਹੈ ਸਕੂਲੀ ਸ਼ਿਕਸ਼ਾ ਦੇ ਨਾਲ ਨਾਲ। ਇਹ ਬਹੁਤ ਹੀ ਮਹੱਤਵਪੂਰਨ ਹੈਗਾ।
1: ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ
2: ਜੀ,
1: ਅਤੇ ਕਿਤਾਬਾਂ ਤੁਸੀਂ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ ਅੱਜ ਤੱਕ, ਅਤੇ ਕਿੰਨਾ ਤੁਹਾਡਾ ਇਸ ਲਿਟਰੇਚਰ ਦੇ ਨਾਲ ਤੁਹਾਡਾ ਕਿੰਨਾ ਕੁ ਸੰਬੰਧ ਰਿਹਾ ਹੈ?
2: ਮੈਂ ਜੀ ਰਿਟਾਇਰਮੈਂਟ ਦੇ ਬਾਅਦ ਮੈਂ ਕਹਾਣੀਆਂ ਔਰ ਕਵਿਤਾਵਾਂ ਤੇ ਸਕੂਲ ਟਾਈਮ ਤੋਂ ਲਿਖਦੀ ਸੀ। ਆਪਣੀ ਪਹਿਲੀ ਕਵਿਤਾ 7ਵੀਂ ਕਲਾਸ 'ਚ ਲਿਖੀ ਸੀ, ਫਿਰ ਅੱਗੇ ਹੋਰ ਆਪਣਾ ਪੜ੍ਹਾਈ ਵੱਲ ਤਵੱਜੋ ਦਿੱਤੀ, ਅਤੇ ਫਿਰ ਕਾਫੀ ਟਾਈਮ ਮੈਂ ਲੇਖਣ ਤੋਂ ਦੂਰ ਰਹੀ। ਫਿਰ ਮੈਂ ਦੁਬਾਰਾ ਜਦੋਂ ਕਾਨਪੁਰ ਸ਼ਿਫਟ ਕੀਤੀ ਅਤੇ ਦੈਨਿਕ ਜਾਗਰਣ ਤੋਂ ਮੈਂ ਫਿਰ ਲਿਖਣਾ ਸ਼ੁਰੂ ਕੀਤਾ, ਦੈਨਿਕ ਜਾਗਰਣ ਨਾਲ ਜੁੜੀ। ਉੱਥੇ ਮੇਰੀ ਪਹਿਲੀ ਕਹਾਣੀ ਛਪੀ, ਲਘੂ ਕਥਾ ਸੀਗੀ ਪਰਿਸਥਿਤੀਆਂ। ਉਸ ਤੋਂ ਬਾਅਦ ਬਸ ਸਫ਼ਰ ਚੱਲ ਪਿਆ ਅਤੇ ਮੈਂ ਕਾਫੀ ਕੁਝ
1: ਅੱਜ ਵੀ ਚੱਲ ਰਿਹਾ ਹੈ
2: ਜੀ, ਅੱਜ ਵੀ ਚੱਲ ਰਿਹਾ, ਔਰ ਮੈਂ 9 ਕਿਤਾਬਾਂ ਲਿਖ ਚੁੱਕੀ ਹਾਂ, 10ਵੀਂ ਕਿਤਾਬ 'ਤੇ ਕੰਮ ਕਰ ਰਹੀ ਹਾਂ ਆਪਣੀ
1: ਜੀ। ਅੱਜ ਦਾ ਵਿਸ਼ਾ ਜਿਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਅੱਜ ਦਾ ਵਿਸ਼ਾ ਹੈ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ। ਇਸ ਟੋਪਿਕ ਦੇ ਉੱਪਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਡਾਕਟਰ ਸਿਆਲ ਜੀ, ਤੁਸੀਂ ਇੰਨਾ ਲੰਬਾ ਸਮਾਂ ਤੁਸੀਂ ਸਿੱਖਿਆ ਦੇ ਖੇਤਰ ਨੂੰ ਦਿੱਤਾ ਹੈ, ਤੁਸੀਂ ਪਹਿਲਾਂ ਵੀ ਸਿੱਖਿਆ ਦੇ ਨਾਲ ਅੱਜ ਵੀ ਸਕੂਲਾਂ ਦੇ ਨਾਲ ਜੁੜੇ ਹੋਏ ਹੋ, ਤੁਸੀਂ ਪਹਿਲਾਂ ਦੇ ਸਕੂਲਾਂ ਦੇ ਵਿੱਚ ਅਤੇ ਅੱਜ ਦੇ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਕੀ ਬਦਲਾਵ ਦੇਖੇ ਨੇ?
2: ਪਰਮਿੰਦਰ ਜੀ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜਾ ਪਰਿਵਰਤਨ ਹੈ ਉਹ ਪ੍ਰਕਿਰਤੀ ਦਾ ਨਿਯਮ ਹੈਗਾ
1: ਜੀ।
2: ਦੇਖੋ ਪ੍ਰਕਿਰਤੀ ਵੀ ਕਦੀ ਗਰਮੀ ਹੈ, ਕਦੀ ਉਸ ਤੋਂ ਬਾਅਦ ਬਾਰਿਸ਼ ਹੈ, ਉਸ ਤੋਂ ਬਾਅਦ ਸਰਦੀਆਂ ਆਉਂਦੀਆਂ ਨੇ, ਬਸੰਤ ਰਿਤੂ, ਇੰਝ ਮੌਸਮ ਵੀ ਬਦਲਦੇ ਰਹਿੰਦੇ ਨੇ। ਇੰਝ ਹਰ ਚੀਜ਼ 'ਚ ਬਦਲਾਵ ਆਉਂਦਾ ਸਮੇਂ ਦੇ ਨਾਲ ਨਾਲ, ਔਰ ਮੈਂ ਮੰਨੀ ਹਾਂ ਕਿ ਆਉਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਮੇਂ ਨਾਲ ਪਰਿਸਥਿਤੀਆਂ ਨਾਲ ਕਦਮ ਤਾਲ ਕਰਕੇ ਚੱਲਣਾ ਬਹੁਤ ਜ਼ਰੂਰੀ ਹੈ। ਜਿਹੜਾ ਸਮੇਂ ਔਰ ਮੇਰਾ ਜੀਵਨ ਅਨੁਭਵ ਇਹੀ ਕਹਿੰਦਾ ਹੈ, ਜਿਹੜਾ ਸਮੇਂ ਔਰ ਪਰਿਸਥਿਤੀ ਨਾਲ ਕਦਮ ਤਾਲ ਕਰਕੇ ਨਹੀਂ

0: ਚੱਲਦਾ, ਉਹ ਅੱਗੇ ਨਹੀਂ ਵੱਧਦਾ।
1: ਖੜੇ ਪਾਣੀ ਵਾਂਗੂ ਇੱਕੋ ਜਗ੍ਹਾ ਰੁਕ ਜਾਂਦਾ ਹੈ।
0: ਹਾਂਜੀ, ਖੜੇ ਪਾਣੀ ਵਾਂਗੂ ਹੀ ਇੱਕੋ ਜਗ੍ਹਾ ਰੁਕ ਜਾਂਦਾ। ਬਿਲਕੁਲ ਸਹੀ ਕਿਹਾ ਤੁਸੀਂ। ਸਾਡੇ ਐਜੂਕੇਸ਼ਨ ਸਿਸਟਮ ਵਿੱਚ ਵੀ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਕਾਫੀ ਬਦਲਾਅ ਆਏ ਨੇ, ਔਰ 2020 ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਬਣਾਈ ਗਈ, ਜਿਹੜੀ ਕਿ 1986 ਦੀ ਪੁਰਾਣੀ ਪਾਲਿਸੀ ਤੋਂ ਵੱਖਰੀ ਸੀਗੀ, ਔਰ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨਕਲੂਡ ਕੀਤੀਆਂ ਗਈਆਂ। ਦੇਖੋ ਹੁਣ ਸਕਿੱਲ ਬੇਸਡ ਐਜੂਕੇਸ਼ਨ ਹੋਣ ਲੱਗ ਗਈ ਹੈ, ਐਸੀ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਜਾਏ ਜਿਹੜੇ ਰੋਜ਼ਗਾਰ ਉਹਨਾਂ ਲਈ ਮੁਹੱਈਆ ਕਰਾਏ,
1: ਜਿਵੇਂ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਸੰਦੇਸ਼ ਵੀ ਦਿੱਤਾ ਹੈ
0: ਜੀ
1: ਕਿ ਅਸੀਂ ਰੋਜ਼ਗਾਰ ਲੈਣ ਵਾਲੇ ਨਹੀਂ, ਰੋਜ਼ਗਾਰ ਦੇਣ ਵਾਲੇ
0: ਬਣੀਏ। ਬਿਲਕੁਲ, ਬਹੁਤ ਬਹੁਤ ਤੁਸੀਂ ਵਧੀਆ ਗੱਲ ਮੈਨੂੰ ਯਾਦ ਕਰਵਾਈ ਕਿ ਹੁਣ ਰੋਜ਼ਗਾਰ ਦੇਣ ਵਾਲੇ ਵੀ ਬਣਨ, ਰੋਜ਼ਗਾਰ ਲੈਣ ਵਾਲੇ ਵੀ ਬਣਨ, ਇੰਨੇ ਕੈਪੇਬਲ ਹੋਣ ਸਾਡੇ ਬੱਚੇ, ਸਿਰਫ ਕਿਤਾਬੀ ਸ਼ਿਕਸ਼ਾ ਤੱਕ ਸੀਮਿਤ ਨਾ ਰਹਿ। ਅਤੇ ਹੁਣ ਦੇਖੋ ਕਿਤਾਬੀ ਸ਼ਿਕਸ਼ਾ ਦੇ ਨਾਲ ਨਾਲ ਜਿਹੜੀ ਹੁਣ ਨਿਊ ਐਜੂਕੇਸ਼ਨ ਪੋਲਿਸੀ ਹੈਗੀ ਹੈ ਉਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀ ਸਕਿੱਲਸ ਡਿਵੈਲਪ ਕੀਤੀਆਂ ਜਾਂਦੀਆਂ ਬੱਚਿਆਂ ਵਿੱਚ। ਦੂਜਾ, ਬਲੈਕ ਬੋਰਡ ਦੀ ਜਗ੍ਹਾ ਸਮਾਰਟ ਬੋਰਡ ਆ ਗਏ ਨੇ, ਹੁਣ ਜਿਹੜੇ ਸਮਾਰਟ ਬੋਰਡ ਨੇ ਉਹ ਜ਼ਿਆਦਾ ਕਲੀਅਰ ਨੇ, ਬੱਚੇ ਪਿੱਛੇ ਬੈਠਾ ਬੱਚਾ ਵੀ ਆਰਾਮ ਨਾਲ ਉਹ ਟੈਕਸਟ ਦੇਖ ਸਕਦਾ, ਔਰ ਸਮਾਰਟ ਬੋਰਡ ਗੂਗਲ ਨਾਲ ਵੀ ਅਟੈਚ ਹੋ ਗਏ ਨੇ। ਮਤਲਬ ਟੀਚਰ ਪੜ੍ਹਾਉਂਦੇ ਪੜ੍ਹਾਉਂਦੇ ਉਹਨੂੰ ਕੋਈ ਇਨਫੋਰਮੇਸ਼ਨ ਗੂਗਲ ਤੋਂ ਵੀ ਚਾਹੀਦੀ ਹੈ ਅਤੇ ਉਹ ਉੱਥੇ ਹੀ ਕਨੈਕਟ ਕਰ ਸਕਦੀ ਹੈ, ਅਤੇ ਉਹਦੇ ਵਿੱਚ ਆਡੀਓ ਫੈਸਿਲਿਟੀ ਵੀ ਹੈ, ਬੋਰਡ ਵੀ ਜਿਹੜਾ ਟੈਕਸਟ ਹੈ ਉਹਨੂੰ ਪੜ੍ਹ ਸਕਦਾ ਹੈ, ਅਤੇ ਉਹਦੇ 'ਚ ਬੜੇ ਸਾਰੇ ਫੀਚਰਸ ਹੈਗੇ ਨੇ। ਔਰ ਦੂਜੀ ਗੱਲ ਕਿ ਹੁਣ 3 ਲੈਂਗੁਏਜ ਫਾਰਮੂਲਾ ਆ ਗਿਆ, ਹੁਣ ਤੁਸੀਂ ਇੱਕ ਫੋਰਨ ਲੈਂਗੁਏਜ ਵੀ ਨਾਲ ਪੜ੍ਹ ਸਕਦੇ ਹੋ, ਆਪਣੀ ਮਾਤਰ ਭਾਸ਼ਾ ਦੇ ਇਲਾਵਾ ਆਪਣੀ ਇੱਕ ਨੇਟਿਵ ਲੈਂਗੁਏਜ ਵੀ ਪੜ੍ਹ ਸਕਦੇ ਹੋ, ਭਾਵੇਂ ਪੰਜਾਬੀ ਪੜ੍ਹੋ ਭਾਵੇਂ ਬੰਗਾਲੀ ਪੜ੍ਹੋ ਕੋਈ ਵੀ ਤਾਮਿਲ ਦੀ ਲੈਂਗੁਏਜ ਪੜ੍ਹੋ, ਉਹ ਸਾਰੀ ਲੈਂਗੁਏਜ ਤੁਸੀਂ ਪੜ੍ਹਨ ਦੇ ਨਾਲ ਨਾਲ ਫੋਰਨ ਦੀ ਵੀ ਕੋਈ ਲੈਂਗੁਏਜ ਪੜ੍ਹ ਸਕਦੇ ਹੋ, ਅਤੇ ਬੱਚਿਆਂ ਨੂੰ ਹੋਰ ਓਪਰਚੁਨਿਟੀ ਮਿਲੀ ਹੈ ਲੈਂਗੁਏਜਸ ਜਾਣਨ ਦੀ।
1: ਜਿਹੜਾ ਤੁਸੀਂ ਲੈਂਗੁਏਜ ਦੀ ਗੱਲ ਕੀਤੀ ਹੈ, ਇਹ ਲੈਂਗੁਏਜ ਕਿਆ ਬੱਚੇ ਉਸ ਲੈਂਗੁਏਜ ਵਿੱਚ ਸਾਰੇ ਸਬਜੈਕਟ ਪੜ੍ਹ ਸਕਦੇ ਨੇ ਕਿ ਉਹਨੂੰ ਐਜ਼ ਏ ਲੈਂਗੁਏਜ ਵੱਖਰਾ ਪੜ੍ਹ ਸਕਦੇ ਨੇ?
0: ਨਹੀਂ, ਉਹਨੂੰ ਐਜ਼ ਏ ਲੈਂਗੁਏਜ ਵੱਖਰਾ ਪੜ੍ਹ ਸਕਦੇ ਨੇ,
1: ਸਬਜੈਕਟ ਆਪਣੇ ਜਿਹੜੀ ਸਕੂਲ ਦੀ ਲੈਂਗੁਏਜ ਹੈ ਉਸ ਵਿੱਚ ਪੜ੍ਹਨਾ ਪਊ, ਜਾਂ ਹਿੰਦੀ ਵਿੱਚ ਜਾਂ ਇੰਗਲਿਸ਼ ਵਿੱਚ।
0: ਹਾਂਜੀ, ਜੇ ਇੰਗਲਿਸ਼ ਮੀਡੀਅਮ ਸਕੂਲ ਹੈ
1: ਇੰਗਲਿਸ਼ 'ਚ ਪੜ੍ਹਨਗੇ,
0: ਹੁਣ ਮੈਕਸੀਮਮ ਸਬਜੈਕਟ ਤਾਂ ਇੰਗਲਿਸ਼ 'ਚ ਪੜ੍ਹਦੇ ਨੇ ਬੱਚੇ, ਔਰ ਹਿੰਦੀ ਮੀਡੀਅਮ ਹੈ ਤਾਂ ਹਿੰਦੀ 'ਚ ਪੜ੍ਹਨਗੇ, ਉਹਦੇ ਨਾਲ ਚਾਹੁਣ 'ਤੇ ਕੋਈ ਫੋਰਨ ਲੈਂਗੁਏਜ ਪੜ੍ਹ ਸਕਦੇ ਨੇ, ਅਤੇ ਇਹਦੇ ਨਾਲ ਉਹਨਾਂ ਦਾ ਐਕਸਪੋਜ਼ਰ ਵਧਿਆ ਅੱਗੇ ਨਾਲੋਂ। ਹੋਰ ਦੂਜੀ ਗੱਲ ਇਹ ਕਿ ਕਈ ਤਰ੍ਹਾਂ ਦੇ ਹੁਣ ਬੱਚਿਆਂ ਨੂੰ ਓਵਰਆਲ ਡਿਵੈਲਪਮੈਂਟ, ਆਲਰਾਊਂਡਰ ਡਿਵੈਲਪਮੈਂਟ, ਸਕੂਲ 'ਚ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਵੱਧ ਗਈਆਂ ਹੈ, ਸਪੋਰਟਸ ਵਿੱਚ ਵੀ ਕਈ ਤਰ੍ਹਾਂ ਦੀ ਸਪੋਰਟਸ ਐਡ ਹੋ ਗਈਆਂ, ਕਿਉਂਕਿ ਹੁਣ ਤੁਸੀਂ ਦੇਖਿਆ ਸਾਡੇ ਬੱਚੇ ਕਿੰਨਾ ਅੱਛਾ ਕਰ ਰਹੇ ਨੇ। ਹੁਣ ਏਸ਼ੀਅਨ ਗੇਮਸ ਵਿੱਚ ਮੈਂ ਅੱਜ ਪੜ੍ਹ ਰਹੀ ਸੀਗੀ ਕਿ ਅਸੀਂ ਇੰਨੇ ਸਾਰੇ ਗੋਲਡ ਮੈਡਲ ਲੈ ਆਏ ਹਾਂ, ਸਿਲਵਰ ਮੈਡਲ ਲੈ ਆਏ ਹਾਂ, ਆਈ ਥਿੰਕ 60 ਮੈਡਲ ਅਸੀਂ ਅੱਜ ਤੱਕ ਜਿੱਤ ਚੁੱਕੇ ਹਾਂ ਏਸ਼ੀਅਨ ਗੇਮ ਵਿੱਚ, ਔਰ ਅਜੇ ਏਸ਼ੀਅਨ ਗੇਮਸ ਚੱਲ ਰਹੀਆਂ ਨੇ।
1: ਪਰ ਐਕਸਟਰਾ ਕਰਿਕੁਲਰ ਐਕਟੀਵਿਟੀ ਦਾ ਇੱਕ ਨੁਕਸਾਨ ਹੋ ਗਿਆ ਕਿ ਪੇਰੈਂਟਸ ਦਾ ਕੰਮ ਬੜਾ ਵੱਧ ਗਿਆ।
0: ਤੁਸੀਂ ਇੱਕ ਯੰਗ ਪੇਰੈਂਟ ਹੋ ਔਰ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ ਇਸ ਚੀਜ਼ ਦਾ, ਬਿਲਕੁਲ ਠੀਕ ਹੈ। ਦੇਖੋ ਇਸ ਚੀਜ਼ ਵੀ ਬੱਚੇ ਨੂੰ ਫਿਊਚਰ ਵਿੱਚ ਕੰਮ ਆਏ,
1: ਜ਼ਰੂਰ ਜ਼ਰੂਰ,
0: ਬਿਲਕੁਲ। ਹੁਣ ਐਵੇਂ ਕਿ ਉਹ ਟਾਈਮ ਨਹੀਂ ਰਿਹਾ ਕਿ ਪੇਰੈਂਟਸ ਨੇ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਅਤੇ ਉਹਨਾਂ ਦਾ ਕੰਮ ਖਤਮ ਹੋ ਗਿਆ, ਹੁਣ ਬੱਚਿਆਂ ਨਾਲ ਟੀਚਰਸ ਵੀ ਲੱਗ ਜਾਂਦੇ ਨੇ, ਕਿਉਂਕਿ ਹਰ ਚੀਜ਼ ਦਾ ਪ੍ਰੈਕਟੀਕਲ ਨੌਲੇਜ ਵੀ ਦਿੰਦੇ ਨੇ ਟੀਚਰਸ, ਸਿਰਫ ਕਿਤਾਬ 'ਚ ਪੜ੍ਹਾਉਂਦੇ ਨਹੀਂ ਨੇ, ਥਿਓਰੀ ਸਿਰਫ ਨਹੀਂ ਪੜ੍ਹਾਉਂਦੇ, ਪ੍ਰੈਕਟੀਕਲ ਵੀ ਨਾਲ ਕਰਦੇ ਨੇ,
1: ਪਰ ਦੂਰ ਹੋ ਗਿਆ,
0: ਔਰ ਪੇਰੈਂਟਸ ਵੀ ਨਾਲ ਲੱਗੇ ਰਹਿੰਦੇ ਨੇ। ਠੀਕ ਹੈ, ਪੇਰੈਂਟਸ ਦਾ ਵੀ ਪਾਰਟੀਸਪੇਸ਼ਨ ਹੋਣਾ ਚਾਹੀਦਾ ਹੈ ਜੇ ਬੱਚਿਆਂ ਨੂੰ ਅੱਗੇ ਵਧਾਉਣਾ ਹੈ, ਆਲਰਾਊਂਡਰ ਬਣਾਉਣਾ ਹੈ, ਅਤੇ ਪੇਰੈਂਟਸ ਟੀਚਰਸ ਸਭ ਨੂੰ ਮਿਲ ਕੇ ਬੱਚੇ ਨਾਲ ਕੰਮ ਕਰਨਾ ਹੋਏਗਾ, ਉਹਨੂੰ ਅੱਗੇ ਵਧਾਉਣਾ ਹੋਏਗਾ, ਉਹਨੂੰ ਪ੍ਰੇਰਨਾ ਦੇਣੀ ਹੋਏਗੀ ਅੱਗੇ ਵਧਣ ਲਈ, ਇਹ ਸਭ ਜ਼ਰੂਰੀ ਹੈ
1: ਜੀ। ਜੀ, ਅਸੀਂ ਤਾਂ ਹੁਣੇ ਗੱਲ ਕੀਤੀ ਜਿਵੇਂ ਕਿ ਸਿੱਖਿਆ ਵਿੱਚ ਕੀ ਬਦਲਾਵ ਆਏ ਨੇ, ਇਸ ਤੋਂ ਇਲਾਵਾ ਟੀਚਰ ਜਿਹੜੇ ਅਧਿਆਪਕ ਨੇ ਉਹਨਾਂ ਦੇ ਰੋਲ ਵਿੱਚ ਵੀ ਕੋਈ ਬਦਲਾਵ ਆਏ ਨੇ ਅੱਜ ਦੇ ਜ਼ਮਾਨੇ ਵਿੱਚ ਪਹਿਲਾਂ ਨਾਲੋਂ?
0: ਬਿਲਕੁਲ ਪਰਵਿੰਦਰ ਜੀ, ਇਹ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋ ਗਏ ਕਿ ਗੁਰੂ ਬਿਨਾਂ ਗਤੀ ਨਾ ਹੀ, ਗੁਰੂ ਤਾਂ ਚਾਹੀਦਾ ਹੀ ਹੈ ਹਰ ਬੱਚੇ ਨੂੰ। ਦੇਖੋ ਅੱਜ ਕੱਲ੍ਹ ਤੁਸੀਂ ਕਹਿ ਸਕਦੇ ਹੋ ਵੀ ਗੂਗਲ 'ਤੇ ਬੜੀ ਇਨਫੋਰਮੇਸ਼ਨ ਹੈਗੀ ਹੈ, ਗੂਗਲ ਕੋਲ ਸਾਰੇ ਪ੍ਰਸ਼ਨਾਂ ਦਾ ਜਵਾਬ ਹੈਗਾ,
1: ਗੂਗਲ ਨਵਾਂ ਟੀਚਰ ਬਣਿਆ ਪਿਆ।
0: ਹਾਂ ਬਿਲਕੁਲ, ਅੱਜ ਕੱਲ੍ਹ ਤਾਂ ਦੂਜਾ ਟੀਚਰ ਬਣਿਆ ਪਿਆ, ਲੇਕਿਨ ਬੱਚਿਆਂ ਨੂੰ ਉਹਦੇ ਵਿੱਚੋਂ ਕਿਹੜੀ ਜਾਣਕਾਰੀ ਚਾਹੀਦੀ ਹੈ ਜਾਂ ਉਸ ਜਾਣਕਾਰੀ ਨੂੰ ਗਿਆਨ ਵਿੱਚ ਬਦਲਣ ਲਈ, ਕਿ ਉਹ

0: ਬੱਚੇ ਸਮਝਣ ਕਿ ਉਹ ਜਾਣਕਾਰੀ ਨੂੰ ਕਿੱਥੇ ਇਸਤੇਮਾਲ ਕਰਨਾ ਹੈ।
1: ਤੁਸੀਂ ਬਹੁਤ ਸੋਹਣੀ ਗੱਲ
0: ਜੀ
1: ਕੀਤੀ ਕਿ ਜਾਣਕਾਰੀ ਅਲੱਗ ਚੀਜ਼ ਹੈ ਅਤੇ ਗਿਆਨ ਅਲੱਗ ਚੀਜ਼ ਹੈ।
0: ਬਿਲਕੁਲ
1: ਜਾਣਕਾਰੀ ਨੂੰ ਗਿਆਨ
0: ਬਿਲਕੁਲ
1: ਵਿੱਚ ਬਦਲਣ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਹੱਥ ਹੈ।
0: ਬਿਲਕੁਲ ਬਿਲਕੁਲ। ਦੇਖਿਏ, ਇਨਫੋਰਮੇਸ਼ਨ ਹੋਣ ਨਾਲ ਸਭ ਕੁਝ ਨਹੀਂ ਹੁੰਦਾ। ਉਸ ਇਨਫੋਰਮੇਸ਼ਨ ਨੂੰ ਕਿੱਥੇ ਇੰਪਲੀਮੈਂਟ ਕਰਨਾ ਹੈ, ਉਹਨੂੰ ਕਿੱਥੇ ਯੂਜ਼ ਕਰਨਾ ਹੈ, ਇਹਦੇ 'ਚ ਗੁਰੂ ਦੀ ਸਹਾਇਤਾ ਚਾਹੀਦੀ ਹੈ। ਗੁਰੂ ਵਿਵੇਕ ਵੀ ਦਿੰਦਾ ਹੈ, ਅੱਛੇ ਔਰ ਬੁਰੇ ਦਾ ਫਰਕ ਦੱਸਦਾ ਹੈ। ਤੁਹਾਨੂੰ ਗੂਗਲ ਇਹ ਨਹੀਂ ਦੱਸੇਗਾ ਇਹ ਤੁਸੀਂ ਨਾ ਕਰੋ, ਇਹ ਨਾ ਕਰੋ, ਇਹ ਤੁਹਾਡੇ ਗੁਰੂ ਦੀ ਸਿੱਖਿਆ ਨਾਲ ਹੀ ਤੁਹਾਨੂੰ ਪਤਾ ਲੱਗਦਾ। ਇਸ ਦੇ ਇਲਾਵਾ ਹੁਣ ਜਿਹੜਾ ਟੀਚਰਸ ਦਾ ਰੋਲ ਹੈਗਾ, ਉਹ ਵੀ ਜ਼ਿਆਦਾ ਜਿਹਨੂੰ ਕਹੀਦਾ ਨਾ ਐਲਬੋਰੇਟ ਕਰਨ,
1: ਵੱਧ
0: ਵੱਧ ਗਿਆ ਅੱਗੇ ਨਾਲੋਂ, ਹੁਣ ਵਾਸਟ ਹੋ ਗਿਆ ਹੈ ਟੀਚਰਸ ਦਾ ਰੋਲ। ਅਤੇ ਉਹਨਾਂ ਨੂੰ ਇਹ ਪ੍ਰੈਕਟੀਕਲ ਨੌਲੇਜ ਦੇ ਨਾਲ ਨਾਲ ਬੱਚਿਆਂ ਨੂੰ ਉਹ ਯੂਟਿਊਬ ਨਾਲ ਔਰ ਉਹ ਜਿਹਨੂੰ ਕਹੀਦਾ PPT ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨਾਲ, ਇਹਨਾਂ ਦੀ ਹੈਲਪ ਨਾਲ ਵੀ ਹੁਣ ਟੀਚਰਸ ਪੜ੍ਹਾਉਣ ਲੱਗੇ ਨੇ, ਤਾਂ ਕਿ ਬੱਚਿਆਂ ਨੂੰ ਹੋਰ ਕਲੀਅਰ ਹੋਏ ਜੋ ਵੀ ਉਹ ਦੱਸਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ, ਬੱਚਿਆਂ ਦੀ ਕਲੈਰਿਟੀ ਬਣਾਉਣ ਲਈ। ਦੂਜਾ, ਔਨਲਾਈਨ ਕਲਾਸਿਸ ਦੀ ਆਪਸ਼ਨ ਵੀ ਹੈ। ਹੁਣ ਬੱਚੇ ਪਹਿਲਾਂ ਟਿਊਸ਼ਨ ਜਾਂਦੇ ਸੀਗੇ, ਅੱਜ ਕੱਲ੍ਹ ਘਰ ਬੈਠੇ ਹੀ ਪੜ੍ਹ ਸਕਦੇ ਨੇ, ਔਨਲਾਈਨ ਕਲਾਸਿਸ ਹੈਗੀਆਂ ਨੇ। ਇਹਦੇ ਇਲਾਵਾ ਕਈ ਟੈਕਸਟ ਬੁੱਕਸ ਵੀ ਅੱਜ ਕੱਲ੍ਹ ਅਵੇਲੇਬਲ ਹੈਗੀਆਂ ਨੇ ਔਨਲਾਈਨ, ਮਤਲਬ ਜਿਹੜਾ ਬੱਚਾ ਸਾਰੀਆਂ ਕਿਤਾਬਾਂ ਨਹੀਂ ਵੀ ਖਰੀਦ ਸਕਦਾ ਉਹ ਔਨਲਾਈਨ ਪੜ੍ਹ ਸਕਦਾ।
1: ਜਿਵੇਂ ਤੁਸੀਂ ਸਾਨੂੰ ਗੱਲ ਕੀਤੀ ਕਿ ਔਨਲਾਈਨ ਕਿਤਾਬਾਂ ਅੱਜ ਕੱਲ੍ਹ ਮਿਲ ਜਾਂਦੀਆਂ, ਔਨਲਾਈਨ ਟੀਚਰਸ ਵੀ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ ਨੇ।
0: ਜੀ ਜੀ।
1: ਅਤੇ ਇਸੇ ਗੱਲ ਤੋਂ ਸਾਨੂੰ ਮਤਲਬ ਇਸੇ ਗੱਲ ਤੋਂ ਸਾਨੂੰ ਯਾਦ ਆਉਂਦਾ ਕਿ ਇੰਟਰਨੈਟ ਦਾ ਰੋਲ ਬਹੁਤ ਵੱਧ ਗਿਆ ਅੱਜ ਦੇ ਜ਼ਮਾਨੇ ਵਿੱਚ।
0: ਜੀ।
1: ਤਾਂ ਬੱਚੇ ਆਪਾਂ ਅੱਜ ਕੱਲ੍ਹ ਦੇਖਦੇ ਪਏ ਹਾਂ ਕਿ ਸੋਸ਼ਲ ਲਾਈਫ ਨਾਲੋਂ ਆਪਣੇ ਇੰਟਰਨੈਟ ਦੀ ਜ਼ਿੰਦਗੀ ਸੋਸ਼ਲ ਮੀਡੀਆ ਉੱਪਰ ਜ਼ਿਆਦਾ ਸਮਾਂ ਬਿਤਾ ਰਹੇ ਨੇ, ਉਹ ਆਪਣੇ ਆਸ ਪਾਸ ਨਾਲ ਟੁੱਟਦੇ ਜਾ ਰਹੇ ਨੇ। ਇਸ ਬਾਰੇ ਸਾਨੂੰ ਥੋੜ੍ਹਾ ਜਿਹਾ ਜਾਣਕਾਰੀ ਦਿਓ।
0: ਬਿਲਕੁਲ ਜੀ। ਜਿਹੜੀ ਮੌਲ ਔਰ ਮੋਬਾਈਲ ਕਲਚਰ ਵਿੱਚ ਸਾਡੀ ਯੁਵਾ ਪੀੜ੍ਹੀ ਪਲ ਰਹੀ ਹੈ, ਅੱਜ ਕੱਲ੍ਹ ਮੌਲ ਹੈਗੇ ਨੇ, ਸਮਾਰਟਫੋਨ ਹੈਗੇ ਨੇ, ਬੱਚੇ ਉਹਦੇ ਵਿੱਚ ਹੀ ਰੁੱਝੇ ਰਹਿੰਦੇ ਨੇ। ਤੁਸੀਂ ਦੇਖੋ, ਇੱਕ ਬੱਚਾ ਘੰਟੋ ਲੈਪਟਾਪ 'ਤੇ ਔਰ ਆਪਣੇ ਮੋਬਾਈਲ 'ਤੇ ਬਿਤਾ ਦਿੰਦਾ ਹੈ, ਲੇਕਿਨ ਕੁਛ ਮਿਨਟ ਆਪਣੇ ਮਾਤਾ ਪਿਤਾ ਜਾਂ ਭੈਣ ਭਰਾਵਾਂ ਨਾਲ ਜਾਂ ਪਰਿਵਾਰ ਦੇ ਲੋਕਾਂ ਨਾਲ ਬੈਠਣ ਨੂੰ ਉਹ ਹੁਣ ਕੋਈ ਇੰਪੋਰਟੈਂਸ ਨਹੀਂ ਦਿੰਦਾ, ਉਹਦੇ ਕੋਲ ਟਾਈਮ ਹੀ ਨਹੀਂ ਹੈ। ਉਹ ਕਹਿੰਦਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਤੁਹਾਡੇ ਨਾਲ ਬੈਠਣ ਦੀ। ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਔਰ ਵਟਸਐਪ 'ਤੇ ਉਹਦੇ ਬੜੇ ਸਾਰੇ ਫਰੈਂਡਸ ਹੈਗੇ ਨੇ, ਲੇਕਿਨ ਉਹਦੇ ਪੜੋਸ 'ਚ ਕੌਣ ਰਹਿੰਦਾ ਉਹਨੂੰ ਨਹੀਂ ਪਤਾ। ਮਤਲਬ ਸੋਸ਼ਲ ਲਾਈਫ ਔਰ ਘਰ ਪਰਿਵਾਰ ਤੋਂ ਸਾਡਾ ਅੱਜ ਦਾ ਜਿਹੜਾ ਯੁਵਾ ਹੈ ਉਹ ਘਟਦਾ ਜਾਂਦਾ ਹੈ, ਵਿਮੁੱਖ ਹੁੰਦਾ ਜਾਂਦਾ ਹੈ। ਅਤੇ ਇਹ ਸੱਚੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਹੈ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਹੈ ਉਹ ਬੱਚਿਆਂ ਨੂੰ ਸੈਲਫ ਸੈਂਟਰਡ ਬਣਾ ਰਿਹਾ, ਆਤਮ ਕੇਂਦਰਿਤ ਬਣਾ ਰਿਹਾ, ਕਿਉਂਕਿ ਉਹਨੂੰ ਬਾਹਰ ਦੇ ਆਸ ਪਾਸ ਕੀ ਹੋ ਰਿਹਾ ਉਹ ਨਹੀਂ ਪਤਾ। ਦੂਰ ਫੋਰਨ 'ਚ ਬੈਠੇ ਦੋਸਤ ਨਾਲ ਉਹ ਗੱਪਾਂ ਲਗਾ ਲੇਗਾ, ਲੇਕਿਨ ਘਰ ਆਪਣੇ ਭਰਾ ਭੈਣ ਨਾਲ ਖੇਡ ਲਏ ਜਾਂ ਗੱਲ ਕਰ ਲਏ ਜਾਂ ਮੰਮੀ ਪਾਪਾ ਦੀ ਗੱਲ ਸੁਣ ਲਏ, ਇਹਦੇ ਲਈ ਉਹ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ। ਅਤੇ ਦੇਖੀਏ, ਇਹਦੇ ਨਾਲ ਬੱਚਾ ਆਪਣੀ ਸੰਸਕ੍ਰਿਤੀ ਤੋਂ, ਆਪਣੇ ਪਰਿਵਾਰ ਤੋਂ ਦੂਰ ਹੁੰਦਾ ਜਾਂਦਾ ਹੈ।
1: ਜੀ, ਇਹ ਤਾਂ ਸਾਡੀ ਹੋ ਗਈ ਪ੍ਰੋਬਲਮ ਕਿ ਬੱਚੇ ਅੱਜ ਕੱਲ੍ਹ ਆਪਣੇ ਸੋਸ਼ਲ ਮੀਡੀਆ ਉੱਪਰ ਜਾਂ ਇੰਟਰਨੈਟ ਦੇ ਉੱਪਰ ਜ਼ਿਆਦਾ ਸਮਾਂ ਬਿਤਾ ਰਹੇ ਨੇ, ਅਤੇ ਇਸ ਨੂੰ, ਇਸ ਪ੍ਰੋਬਲਮ ਨੂੰ, ਇਹਦਾ ਸਲੂਸ਼ਨ ਕੀ ਕੱਢ ਸਕਦੇ ਹਾਂ ਆਪਾਂ?
0: ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹਾਂਗੀ, ਅਤੇ ਜੈ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈਗੀ ਹੈ, ਜਿਹਨੂੰ ਅੱਜ ਕੱਲ੍ਹ ਉਹ ਜੈਨ ਜੀ ਕਹਿੰਦੇ ਨੇ ਆਪਣੇ ਆਪ ਨੂੰ, ਇੱਕ ਨਵਾਂ ਨਾਂ ਉਹਨਾਂ ਨੇ, ਹੁਣ ਨਵੇਂ ਨਵੇਂ ਨਾਂ ਆ ਗਏ ਨੇ ਜੀ, ਹੁਣ ਉਹ ਜੈਨ ਜੀ ਕਲਵਾਉਣਾ ਪਸੰਦ ਕਰਦੇ ਨੇ। ਇਹਦੀ ਇੱਕ ਹੋਰ ਪ੍ਰੋਬਲਮ ਹੈਗੀ ਹੈ ਕਿ ਇਹ ਖੁੱਲ੍ਹ ਕੇ ਗੱਲ ਨਹੀਂ ਕਰਦੇ ਆਪਣੀ, ਹੁਣ ਆਪਣੀ ਗੱਲ ਸਮਾਈਲੀ ਨਾਲ ਜਾਂ ਆਪਣਾ ਐਡਾ ਮੈਸੇਜ ਲਿਖਣ ਦੀ ਬਜਾਏ ਇਮੋਜਿਸ ਦੇ ਦੇਣਗੇ, ਮਾਂ ਦਾ ਮੈਸੇਜ ਆਇਆ ਐਡਾ ਵੱਡਾ ਅਤੇ ਬਸ ਠੈਂਗਾ ਦਿਖਾ ਦੇਣਗੇ, ਕਿਉਂਕਿ ਇਹ ਸਮਝ ਨਹੀਂ ਆਉਂਦੀ ਇਹ ਕਿਹੜੀ ਭਾਸ਼ਾ ਵੱਲ ਜਾ ਰਹੇ ਨੇ। ਅਤੇ ਇਹ ਇਹ ਸਾਰੀ ਬਿਲਕੁਲ ਸਹੀ ਗੱਲ ਹੈ ਕਿ ਇਹ ਚਿੰਤਾ ਦੀ ਵਿਸ਼ੇ ਹੈਗਾ ਕਿ ਇਹ ਜਿਹੜਾ ਨਵੀਂ ਟੈਕਨੋਲੋਜੀ ਹੈਗੀ ਹੈ ਇਹ ਸਾਡੇ ਯੁਵਾ ਨੂੰ ਕੋਈ ਨੁਕਸਾਨ ਤਾਂ ਨਹੀਂ ਕਰ ਰਹੀ। ਦੇਖੀਏ, ਹਰ ਚੀਜ਼ ਦੇ ਨੁਕਸਾਨ ਵੀ ਨੇ, ਫਾਇਦੇ ਵੀ ਨੇ। ਇਹ ਇੰਨੀ ਇਹਨਾਂ 'ਤੇ ਹਾਵੀ ਨਾ ਹੋ ਜਾਏ ਕਿ ਬੱਚੇ ਆਪਣੇ ਘਰ ਪਰਿਵਾਰ ਨੂੰ ਭੁੱਲ ਜਾਣ, ਔਰ ਇਹ ਭੁੱਲ ਵੀ ਰਹੇ ਨੇ ਬੱਚੇ, ਇਸ ਲਈ ਉਹ ਮੈਂਟਲੀ ਇੰਨੇ ਸਟਰੋਂਗ ਨਹੀਂ ਨੇ। ਜਦੋਂ ਉਹਨਾਂ ਨੂੰ ਫੇਲੀਅਰ ਜਾਂ ਕੋਈ ਅਸਫਲਤਾ ਮਿਲਦੀ ਹੈ ਤਾਂ ਉਹ ਆਤਮ ਹੱਤਿਆ ਤੱਕ ਦਾ ਨਿਰਣੇ ਲੈ ਲੈਂਦੇ ਨੇ, ਕਿਉਂਕਿ ਜੇ ਘਰ ਪਰਿਵਾਰ ਨਾਲ ਜੁੜੇ ਰਹਿਣਗੇ ਤਾਂ ਉਹ ਨੈਚੁਰਲੀ ਉਹਨਾਂ ਦਾ ਮਨੋਬਲ ਵੀ ਉੱਚਾ ਹੋਏਗਾ, ਉਹਨਾਂ ਨੂੰ ਮੈਂਟਲੀ ਵੀ ਸਟਰੋਂਗ ਹੋਣਗੇ।
1: ਤੁਸੀਂ ਆਪਣੇ ਮਾਤਾ ਪਿਤਾ ਦੀ ਗੱਲ ਕੀਤੀ
0: ਜੀ,
1: ਮਾਤਾ

0: ਪਿਤਾ ਅਤੇ ਪਰਿਵਾਰ ਜਾਂ ਟੀਚਰ ਦਾ, ਅਧਿਆਪਕ ਦਾ ਕੀ ਰੋਲ ਹੋ ਸਕਦਾ ਕਿ ਬੱਚੇ ਪਰਿਵਾਰ ਨਾਲ ਜੁੜਨ, ਆਪਣੇ ਟੀਚਰਸ ਨਾਲ ਉਹਨਾਂ ਦੀ ਉਹਨਾਂ ਕੋਲ ਬੈਠ ਕੇ ਉਹਨਾਂ ਕੋਲ ਸ਼ਿਕਸ਼ਾ ਲੈਣ ਆਪਣੀ, ਅਤੇ ਸੋਸ਼ਲ ਜੀਵਨ ਵਿੱਚ ਜ਼ਿਆਦਾ ਐਕਟਿਵ ਹੋ ਸਕਣ, ਉਹਨਾਂ ਦਾ ਕੀ ਰੋਲ ਹੋ ਸਕਦਾ ਹੈ?
1: ਬਿਲਕੁਲ, ਦੇਖਿਏ ਮਾਤਾ ਪਿਤਾ ਔਰ ਟੀਚਰਸ ਦਾ ਰੋਲ ਹੈ ਔਰ ਉਹ ਕਾਫੀ ਕੁਝ ਕਰ ਸਕਦੇ ਨੇ। ਮੈਂ ਇਹ ਕਹਿੰਦੀ ਹਾਂ ਕਿ ਉਹਨਾਂ ਨੂੰ ਯੁਵਾ ਪੀੜ੍ਹੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਦੇਖਿਏ ਸਿਰਫ ਬੱਚਿਆਂ ਨੂੰ ਡਾਂਟਤਾ ਜਾਂ ਰੋਅ ਪਾ ਦਿੱਤਾ, ਹੁਣ ਉਹ ਟਾਈਮ ਨਹੀਂ ਰਿਹਾ। ਉਹਨਾਂ ਦੇ ਮਨ ਨੂੰ ਵੀ ਸਮਝੋ, ਉਹਨਾਂ ਦੇ ਨਾਲ ਗੱਲਬਾਤ ਕਰੋ। ਔਰ ਅੱਜ ਕੱਲ੍ਹ ਉਹ ਟਾਈਮ ਹੈਗਾ ਜੇ ਬੱਚੇ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਘੱਟ ਗੱਲ ਕਰਦੇ ਨੇ, ਤਾਂ ਥੋੜ੍ਹੀ ਪੇਸ਼ੈਂਸ ਰੱਖ। ਇਹ ਨਹੀਂ ਕਿ ਤੁਹਾਨੂੰ ਤੁਸੀਂ ਕਹੋ ਕਿ ਇਹ ਤਾਂ ਗੱਲ ਹੀ ਨਹੀਂ ਕਰਨਾ ਚਾਹੁੰਦਾ, ਇਹਨੂੰ ਸਮਝਾਉਣ ਦਾ ਕੀ ਫਾਇਦਾ। ਬੜਾ ਧੈਰੇ ਰੱਖਣਾ ਪਏਗਾ ਯੁਵਾ ਪੀੜ੍ਹੀ ਨੂੰ ਸਮਝਣ ਲਈ। ਸਾਡੀ ਯੁਵਾ ਪੀੜ੍ਹੀ ਬਹੁਤ ਪਿਆਰੀ ਹੈ। ਹਾਂ ਇਹ ਹਾਂ ਸਾਡੀ ਯੁਵਾ ਪੀੜ੍ਹੀ ਬੜੀ ਅੱਛੀ ਹੈ ਔਰ ਉਹ ਅੱਗੇ ਵਧਣਾ ਚਾਹੁੰਦੀ ਹੈ ਨਿਊ ਟੈਕਨੋਲੋਜੀ ਦੀ ਮਦਦ ਨਾਲ। ਲਾਈਫ ਅੱਗੇ ਨਾਲੋਂ ਫਾਸਟ ਹੋ ਗਈ ਹੈ, ਲੇਕਿਨ ਇਹਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਪਿਆਰ ਨਾਲ ਸੰਭਾਲਣਾ ਇਹ ਮਾਤਾ ਪਿਤਾ ਦਾ ਫਰਜ਼ ਹੈਗਾ ਹੈ। ਮੈਂ ਕਹਿੰਦੀ ਹਾਂ ਜੇ ਬੱਚਾ ਥੋੜ੍ਹਾ ਦੂਰ ਵੀ ਚਲਾ ਗਿਆ, ਤੁਸੀਂ ਅੱਗੇ ਜਾ ਕੇ ਉਹਨੂੰ ਗਲੇ ਲਗਾ ਲਓ, ਤੁਸੀਂ ਬੁਲਾ ਲਓ। ਉਹਨਾਂ ਨਾਲ ਕੋਈ ਪ੍ਰੈਸਟੇਜ ਇਸ਼ੂ ਨਾ ਰੱਖੋ ਕਿ ਨਹੀਂ ਇਹ ਹੁਣ ਇਹਦੀ ਡਿਊਟੀ ਹੈ ਸਾਨੂੰ ਵੇਖਣਾ। ਨਹੀਂ, ਮਾਂ ਬਾਪ ਨੂੰ ਵੀ ਆਪਣੀ ਸੋਚ ਬਦਲਣੀ ਪਏਗੀ, ਆਪਣੀ ਸੋਚ ਖੁੱਲ੍ਹੀ ਰੱਖਣੀ ਪਏਗੀ। ਹਾਂ, ਜਿੱਥੇ ਬੱਚਾ ਗਲਤ ਕਹਿ ਰਿਹਾ ਉਹਨੂੰ ਥੋੜ੍ਹਾ ਸਮਝਾਉਣਾ ਪਏਗਾ ਤੁਹਾਨੂੰ, ਜਾਂ ਉਹਨੂੰ ਗਾਈਡ ਕਰਨਾ ਪਏਗਾ। ਇਹੀ ਟੀਚਰਸ ਦਾ ਰੋਲ ਹੈ ਕਿ ਸਕੂਲ ਵਿੱਚ ਮੋਰਲ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ,
0: ਨੈਤਿਕ ਸ਼ਿਕਸ਼ਾ।
1: ਨੈਤਿਕ ਸ਼ਿਕਸ਼ਾ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਯਾਦ ਹੋਏ ਕਿ ਤੁਹਾਡੇ ਟਾਈਮ ਵਿੱਚ ਵੀ ਜਦੋਂ ਤੁਸੀਂ ਔਰ ਅਸੀਂ ਸਟੂਡੈਂਟ ਸੀ, ਇੱਕ ਇੱਕ ਕਲਾਸ ਇਹਦੀ ਹੁੰਦੀ ਸੀ ਨੈਤਿਕ ਸ਼ਿਕਸ਼ਾ ਦੀ, ਔਰ ਪੰਚਤੰਤਰ ਦੀ ਕਹਾਣੀਆਂ ਨਾਲ ਔਰ ਉਹਦੇ ਮਾਧਿਅਮ ਨਾਲ ਵੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਸੀ, ਬੜੀ ਸਿੱਖਿਆ ਦਿੱਤੀ ਜਾਂਦੀ ਸੀ ਅੱਛੀ, ਵੀ ਇਹ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ। ਔਰ ਇੱਕ ਹੋਰ ਵੀ ਹੈ, ਅੱਜ ਕੱਲ੍ਹ ਜਿਹੜਾ ਸਾਡਾ ਫੈਮਿਲੀ ਸਿਸਟਮ ਹੈ ਉਹ ਹੁਣ ਜਿਹਨੂੰ ਨਿਊਕਲੀਅਰ ਫੈਮਿਲੀਜ਼ ਜ਼ਿਆਦਾ ਹੋ ਗਈਆਂ ਨੇ, ਜੁਆਇੰਟ ਫੈਮਿਲੀਜ਼ ਨਹੀਂ ਰਹੀਆਂ। ਨਹੀਂ ਤਾਂ ਪਹਿਲੇ ਜੁਆਇੰਟ ਫੈਮਿਲੀ 'ਚ ਰਹਿ ਕੇ ਬੱਚੇ ਦਾਦਾ ਦਾਦੀ ਕੋਲੋਂ ਇਹੋ ਜਿਹੀ ਕਹਾਣੀਆਂ ਸੁਣਦੇ ਸੀਗੇ। ਮੈਂ ਤੁਹਾਨੂੰ ਸੱਚੀ ਦੱਸਾਂ, ਜਿਹੜੇ ਮੇਰੇ ਦਾਦਾ ਜੀ ਨੇ ਮੈਨੂੰ ਕਹਾਣੀਆਂ ਸੁਣਾਈਆਂ ਨੇ, ਗਰਮੀ ਦੀ ਛੁੱਟੀਆਂ ਜਦੋਂ ਅਸੀਂ ਦਾਦੇ ਦਾਦੀ ਕੋਲ ਜਾਂਦੇ ਸੀ ਰਹਿੰਦੇ ਸੀ, ਉਹ ਹੁਣ ਤੱਕ ਮੈਨੂੰ ਯਾਦ ਨੇ, ਉਹਦਾ ਪ੍ਰਭਾਵ ਅੱਜ ਤੱਕ ਹੈਗਾ। ਅਤੇ ਹੁਣ ਬੱਚਿਆਂ ਨੂੰ ਇਹ ਸਭ ਨਹੀਂ ਮਿਲਦਾ, ਹੁਣ ਤਾਂ ਗੂਗਲ ਦਾਦਾ ਨਾਲ ਹੀ ਔਰ ਬਸ ਕਹਾਣੀਆਂ ਅਗਰ ਸੁਣਦੇ ਵੀ ਨੇ ਤਾਂ ਕਾਰਟੂਨ ਦੇਖਦੇ ਨੇ ਟੀਵੀ 'ਤੇ। ਅਤੇ ਉਹ ਜਿਹੜਾ ਆਪਸ 'ਚ ਗੱਲਬਾਤ ਵਿੱਚ ਇੱਕ ਜਿਵੇਂ ਕਹਿੰਦੇ ਨਾ ਅਟੈਚਮੈਂਟ ਹੁੰਦੀ ਸੀ, ਆਤਮੀਯਤਾ ਨਾਲ ਬੱਚੇ ਜੁੜਦੇ ਸੀਗੇ, ਉਹ ਜੁੜਾਵ ਲਗਾਵ ਘੱਟ ਹੋਈ ਜਾ ਰਿਹਾ। ਅਤੇ ਇਹਦੇ ਲਈ ਟੀਚਰਸ ਨੂੰ ਪੇਰੈਂਟਸ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ।
0: ਅਤੇ ਜ਼ਮਾਨਾ ਹੁਣ ਆ ਗਿਆ AI ਦਾ, ਆਰਟੀਫਿਸ਼ਲ ਇੰਟੈਲੀਜੈਂਸ ਦਾ, ਉਹਦੇ ਉੱਪਰ ਵੀ ਤੁਹਾਨੂੰ ਗੱਲਬਾਤ ਕਰਾਂਗੇ। ਆਰਟੀਫਿਸ਼ਲ ਇੰਟੈਲੀਜੈਂਸ ਬੱਚਿਆਂ ਲਈ ਕਿਵੇਂ ਫਾਇਦੇਮੰਦ ਹੋ ਸਕਦੀ ਹੈ ਅਤੇ ਕਿਵੇਂ ਨੁਕਸਾਨਦਾਇਕ ਹੋ ਸਕਦੀ ਹੈ?
1: ਬਿਲਕੁਲ ਜੀ, ਚਾਰੋ ਔਰ AI ਦਾ ਸ਼ੋਰ ਹੈਗਾ ਹੈ ਕਿ ਹੁਣ ਬਹੁਤ ਸੇ ਕੰਮ ਆਰਟੀਫਿਸ਼ਲ ਇੰਟੈਲੀਜੈਂਸ ਕਰੇਗੀ, ਮਸ਼ੀਨੀ ਬੁੱਧੀਮਤਾ ਜਿਹਨੂੰ ਕਹਿੰਦੇ ਨੇ। ਦੇਖੋ ਵੈਸੇ ਤਾਂ ਕਹਿੰਦੇ ਨੇ ਕਿ ਇਹਦੇ ਨਾਲ ਕੰਮ ਬੜਾ ਜਲਦੀ ਹੋਇਆ ਕਰੇਗਾ ਔਰ ਐਕੋਰੇਟ ਵੀ ਹੋ ਸਕਦਾ ਹੈ, ਮਸ਼ੀਨ ਨੂੰ ਜੋ ਇੰਸਟਰਕਸ਼ਨ ਦਿੱਤੀ ਜਾਏਗੀ ਉਹਦੇ ਅਕੋਰਡਿੰਗ ਕੰਮ ਕਰੇਗੀ। ਲੇਕਿਨ ਇਹ ਵੇ ਕਿ ਮਸ਼ੀਨ ਤੁਹਾਨੂੰ ਸੰਸਕਾਰ ਨਹੀਂ ਦੇ ਸਕਦੀ, ਬੱਚਿਆਂ ਨੂੰ ਗਲਤ ਔਰ ਸਹੀ ਨਹੀਂ ਸਮਝਾ ਸਕਦੀ। ਉਹ ਤਾਂ ਜੋ ਤੁਸੀਂ ਉਹਨੂੰ ਇੱਕ ਵਾਰੀ ਇੰਸਟਰਕਸ਼ਨ ਦੇ ਦਿਓਗੇ ਉਹਦੇ 'ਤੇ ਹੀ ਚੱਲਦੀ ਰਹੇਗੀ, ਉਹਦੇ 'ਚ ਉਹ ਭਾਵਨਾ ਨਾਲ ਨਹੀਂ ਜੁੜੀ ਹੋਏਗੀ, ਕਿਸੇ ਦਾ ਦੁੱਖ ਸੁੱਖ ਨਹੀਂ ਵੰਡ ਸਕਦੀ। ਅਤੇ ਇਸ ਲਈ ਜਿੱਥੇ ਜ਼ਰੂਰੀ ਹੈ ਉੱਥੇ AI ਨੂੰ ਯੂਜ ਕਰਨਾ ਚਾਹੀਦਾ, ਕਿਉਂਕਿ ਜਿਹੜੀ ਮਾਨਵਤਾ ਹੈਗੀ ਹੈ, ਜਿਹੜੀ ਹਿਊਮੈਨਿਟੀ ਹੈਗੀ ਹੈ, ਉਹ ਸਾਨੂੰ ਨਹੀਂ ਛੱਡਣੀ ਚਾਹੀਦੀ। ਜੇ ਅਸੀਂ ਹਿਊਮੈਨਿਟੀ ਛੱਡ ਦਿਆਂਗੇ ਤਾਂ ਅਸੀਂ ਵੀ ਮਸ਼ੀਨ ਹੀ ਬਣ ਜਾਵਾਂਗੇ
0: ਜੀ। ਸਵਿਤਾ ਸਿਆਲ ਜੀ, ਤੁਸੀਂ ਅਧਿਆਪਕ ਦੇ ਤੌਰ 'ਤੇ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ ਸਾਡੇ ਨਾਲ ਗੱਲਾਂ ਕੀਤੀਆਂ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਹੀ ਰਾਹ 'ਤੇ ਚੱਲਣ ਦਾ ਇੱਕ ਸੰਦੇਸ਼ ਦਿੱਤਾ। ਜਾਂਦੇ ਜਾਂਦੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਕੀ ਸੰਦੇਸ਼ ਦੇ ਕੇ ਜਾਓਗੇ?
1: ਮੈਂ ਇਹੀ ਕਹਿਣਾ ਚਾਹਾਂਗੀ ਸੁਣਨ ਵਾਲਿਆਂ ਨੂੰ ਕਿ ਸਾਡੀ ਭਾਰਤੀ ਸੰਸਕ੍ਰਿਤੀ ਬਹੁਤ ਹੀ ਜਿਹਨੂੰ ਕਹੀਦਾ ਨਾ ਵਧੀਆ ਹੈਗੀ ਹੈ, ਬਹੁਤ ਅੱਛੀ ਹੈ, ਪੂਰੇ ਵਿਸ਼ਵ ਵਿੱਚ ਇਹਦਾ ਡੰਕਾ ਹੈਗਾ ਹੈ, ਵਿਦੇਸ਼ੀ ਸਾਡੇ ਇੱਥੇ ਪੜ੍ਹਨ ਆਉਂਦੇ ਨੇ, ਕਿਉਂਕਿ ਜਿੰਨੀ ਸਾਡੀ ਸੰਸਕ੍ਰਿਤੀ ਵਿੱਚ ਜਿੰਨੀਆਂ ਅੱਛੀਆਂ ਚੀਜ਼ਾਂ ਹੈਗੀਆਂ ਨੇ ਉਹ ਉਹਨਾਂ ਨੂੰ ਉਹਨਾਂ ਤੋਂ ਦੂਰ ਨਾ ਜਾਏ ਸਾਡੀ ਯੁਵਾ ਪੀੜ੍ਹੀ, ਬਿਲਕੁਲ ਨਾ।

0: ਵੀ ਤਕਨੀਕ ਨੂੰ ਨਾਲ ਜੁੜੇ, ਉਹਦਾ ਨੌਲੇਜ ਵੀ ਲਏ, ਉਹਦਾ ਜਿੱਥੇ ਜ਼ਰੂਰੀ ਹੈ ਉੱਥੇ ਪ੍ਰਯੋਗ ਵੀ ਕਰੇ, ਲੇਕਿਨ ਜਿੰਨੀ ਜ਼ਰੂਰੀ ਹੈ ਉਨੀ ਹੀ ਨਵੀਂ ਤਕਨੀਕ ਨੂੰ ਇਸਤੇਮਾਲ ਕਰਨ, ਮਾਨਵਤਾ ਔਰ ਮਾਨਵ ਮੁੱਲਿਆਂ ਨੂੰ ਵੀ ਮਹੱਤਵ ਦੇਣ। ਔਰ ਮੈਂ ਇਹ ਕਹਿੰਦੀ ਹਾਂ ਆਪਣੀ ਯੁਵਾ ਪੀੜ੍ਹੀ ਨੂੰ ਕਿ ਦਿਲੋਂ ਮੇਂ ਗੀਤਾ ਕਾ ਸੰਦੇਸ਼ ਗਤੀ ਨਵਯੁਗ ਪੇ ਜਾਰੀ ਹੈ। ਇਹ ਮੈਂ ਕਵਿਤਾ ਲਿਖੀ ਸੀਗੀ ਆਪਣੇ ਦੇਸ਼ ਲਈ, ਆਪਣੇ ਦੇਸ਼ ਦੇ ਯੁਵਾ ਲਈ, ਕਿ ਸਾਡੇ ਯੁਵਾ ਸੱਚੀ ਬਹੁਤ ਸਾਰੇ ਯੁਵਾ ਨੇ ਜਿਹੜਾ ਦੇ ਦਿਲਾਂ ਵਿੱਚ ਗੀਤਾ ਦਾ ਉਪਦੇਸ਼ ਹੈ, ਉਹ ਆਪਣੇ ਪੁਰਾਣੇ ਜਿਹੜੇ ਜੀਵਨ ਮੁੱਲੇ ਨੇ, ਜਿਹੜੀ ਸਾਡੀ ਸੰਸਕ੍ਰਿਤੀ ਹੈ, ਸਾਡੇ ਜਿਹੜੇ ਬਹੁਤ ਜੀਵਨ ਮੁੱਲੇ ਨੇ, ਵੱਡਿਆਂ ਦਾ ਆਸ਼ੀਰਵਾਦ ਲੈਣਾ, ਉਹਨਾਂ ਦੇ ਆਸ਼ੀਰਵਾਦ ਨਾਲ ਦਿਨ ਸ਼ੁਰੂ ਕਰਨਾ, ਆਏ ਅਤਿਥੀ ਦਾ ਸਨਮਾਨ ਕਰਨਾ, ਔਰ ਇਹ ਸਭ ਚੀਜ਼ਾਂ ਨੂੰ ਵੀ ਆਪਣੇ ਦਿਲ 'ਚ ਰੱਖਣ ਔਰ ਨਵੀਂ ਤਕਨੀਕ ਦਾ ਵੀ ਫਾਇਦਾ ਉਠਾਉਣ, ਉਹਦੀ ਸਹਾਇਤਾ ਨਾਲ ਜੀਵਨ ਵਿੱਚ ਅੱਗੇ ਵੱਧਦੇ ਜਾਣ। ਔਰ ਜੇ ਅਸੀਂ ਸਵਰਨਿਮ ਭਾਰਤ ਦਾ ਸੁਪਨਾ ਦੇਖ ਰਹੇ ਹਾਂ ਤਾਂ ਸਾਨੂੰ ਯੁਵਾ ਪੀੜ੍ਹੀ ਨਾਲ ਔਰ ਯੁਵਾ ਪੀੜ੍ਹੀ ਨੂੰ ਸਾਡੇ ਅਨੁਭਵ ਨਾਲ ਅੱਗੇ ਵਧਣਾ ਚਾਹੀਦਾ ਹੈ।
1: ਜੀ, ਤੁਸੀਂ ਬਹੁਤ ਸੋਹਣਾ ਸੰਦੇਸ਼ ਦਿੱਤਾ ਸਾਡੇ ਸੁਣਨ ਵਾਲਿਆਂ ਨੂੰ। ਬਸ ਇਹਦੇ ਨਾਲ ਹੀ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲਵਾਂਗੇ ਅਤੇ ਸਾਡਾ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਆਉਣ ਲਈ, ਸਾਡੇ ਨਾਲ ਇੰਨੀਆਂ ਖੂਬਸੂਰਤ ਅਤੇ ਚੰਗੇ ਸੰਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇੱਥੇ ਇਨਵਾਈਟ ਕਰਨ ਲਈ, ਔਰ ਸਟੂਡੀਓ ਆਪਣੇ ਪਿਆਰੇ ਪਿਆਰੇ ਆਲ ਇੰਡੀਆ ਰੇਡੀਓ ਦੇ ਸਰੋਤਾਓ ਨਾਲ ਆਪਣਾ ਵਿਚਾਰ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ।
2: ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ, ਇਸ ਵਿਸ਼ੇ 'ਤੇ ਡਾਕਟਰ ਸਵਿਤਾ ਸਿਆਲ ਦੇ ਨਾਲ ਕੀਤੀ ਇੰਟਰਵਿਊ ਤੁਸੀਂ ਸੁਣ ਰਹੇ ਸੀ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਪਰਵਿੰਦਰ ਕੌਰ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।